ਤੇ ਸਾਡੇ ਨਾਲ ਮਜ਼ਬੂਤੀ ਨਾਲ ਖੜੇ ਰਹਿੰਦੇ ਨੇ, ਉੱਥੇ ਹੀ ਸਾਨੂੰ ਨੇਕ ਸਲਾਹ ਦੇ ਕੇ ਸਾਡਾ ਮਾਰਗਦਰਸ਼ਨ ਵੀ ਕਰਦੇ ਨੇ। ਸੱਚੇ ਦੋਸਤ ਤੇ ਉਹਨਾਂ ਦੀ ਨਿਸਵਾਰਥ ਦੋਸਤੀ ਕਈ ਵਾਰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੇ ਨਾਲ ਰਹਿੰਦੀ ਏ, ਕਿਉਂਕਿ ਸਾਡੀ ਸਿਰਫ ਉਮਰ ਤੇ ਹਾਲਾਤ ਬਦਲਦੇ ਨੇ, ਲੇਕਿਨ ਸੱਚੇ ਦੋਸਤ ਸਾਡੇ ਨਾਲ ਕਦੇ ਵੀ ਨਹੀਂ ਬਦਲਦੇ ਤੇ ਉਸੇ ਪਿਆਰ ਤੇ ਸੱਚਾਈ ਨਾਲ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹੰਸ ਰਾਜ ਹੰਸ ਦੇ ਗਾਏ ਇਸ ਗੀਤ ਦੇ ਨਾਲ।

सौर ऊर्जा अज की लोड़। सूरज धरती ते ऊर्जा का सब तो वड्डा अते मुख स्रोत है। सौर ऊर्जा वह ऊर्जा है जो सानू सूरज दियां किरणां रोशनी अते गर्मी तो प्राप्त हुंदी है। परंपरिक ऊर्जा स्रोतां जिवें कि कोला, पेट्रोल अते डीजल की लगातार वरतों नाल वातावरण नूं भारी नुकसान पहुँच रहा है। इस समस्या के हल लई रिन्यूएबल एनर्जी, नवियाणयोग ऊर्जा, खास तौर पर सौर ऊर्जा की वरतों नूं वड्डे पद्धर ते उत्साहित किया जा रहा है। सौर ऊर्जा अज के समय विच ऊर्जा का एक अजिहा अटुट अते असीम स्रोत है जो ना केवल वातावरण की संभाल लई जरूरी है सगों देश की आर्थिकता अते ऊर्जा आत्म निर्भरता विच भी वड्डा योगदान पा रहा है। सौर ऊर्जा सूरज की रोशनी नूं बिजली अते गर्मी विच बदलण दा एक साफ अते कुदरती तरीका है। इस दी मुख वरतों घरां विच बिजली पैदा करन, पानी गर्म करन अते खेतीबाड़ी विच मोटरां चलाउण लई कीती जांदी है। भारत लई सौर ऊर्जा सूरजी ऊर्जा की बेहतरीन ढंग नाल वरतों करनी बहुत जरूरी है। भारत अंदर जिथे साल दौरान रिकॉर्ड 250 to 300 दिनों तक तेज़ धुप निकलती है, सूरजी ऊर्जा उत्ते जोर देना खास करके पेंडू खेतर लई बहुत अहम है जिथे बिजली की सप्लाई हमेशा अनियमित रहती है। इसलिए ये जरूरी हो जाता है कि कुदरती ऊर्जा स्रोत वध तो वध वरते जाण। सूरजी ऊर्जा सूरज तो सोलर पैनलों राही प्राप्त की जाने वाली ऊर्जा का एक कुदरती स्रोत है। सूरजी ऊर्जा धरती उत्ते ऊर्जा का एक रिन्यूएबल एनर्जी, नवियाणयोग अते आसानी नाल उपलब्ध स्रोत है। मनुख प्राचीन समय तो ही सूरजी ऊर्जा की वरतों करता आ रहा है। सूरजी ऊर्जा तो बिजली पैदा करने लई फोटोवोल्टेक सैल जरूरी हुंदे हन। इस सैल सूरज तो बिजली नूं सोख लैंदे हन अते इस नूं बिजली विच बदलदे हन। सूरजी ऊर्जा एक रिन्यूएबल एनर्जी, नवियाणयोग, अमुक अते किफायती ऊर्जा स्रोत है। दो तरह के सूरजी ऊर्जा यंत्र हुंदे हन, क्रियाशील अते पैसिव। सूरजी ऊर्जा की वरतों करन नाल वातावरण प्रदूषण नूं कुछ हद तक घटाया जा सकता है। ये ऊर्जा के सब तो साफ अते शुद्ध रूपां विचों एक है। इस दे कुछ उपयोग विच हीटिंग, अंदरूनी अते बाहरी रोशनी, आवाजाई अते होर बहुत कुछ शामिल है। भारत दुनिया के सब तो वध आबादी वाले देशों विचों एक है अते सूरजी ऊर्जा एक आदर्श है क्योंकि ये वातावरण अनुकूल है। ये कार्बन डाइऑक्साइड का निकास नहीं करती। ये एक रिन्यूएबल एनर्जी, नवियाणयोग ऊर्जा स्रोत होण करके ऊर्जावां का एक वधिया विकल्प है। पेंडू खेतर विच इस ऊर्जा तो वख-वख उद्देशां लई लाभ उठा सकते हाँ, जिमें कि खाना बनाउणा, सुकाउणा अते बिजली। भारत विच बिजली उत्पादन महंगा है, इसलिए सूरजी ऊर्जा सब तो वधिया विकल्प है। साडे कोल नॉन रीन्यूएबल एनर्जी अते रीन्यूएबल एनर्जी दो तरह के ऊर्जा के स्रोत हैं। नॉन रीन्यूएबल एनर्जी जिमें कि कोला, पेट्रोलीयम अते कुदरती गैस अजिहे स्रोत हैं जो सीमित हैं। इन्हां दी वरतों नाल वातावरण विच कार्बन डाइऑक्साइड अते होर जहरीलियां गैसां फैलदियां हन जिस नाल ग्लोबल वार्मिंग हुंदी है। रीन्यूएबल एनर्जी, सूरज, हवा अते पानी वर्गे स्रोत कदे खत्म नहीं हुंदे। सौर ऊर्जा इन्हां विच सब तो आसानी नाल उपलब्ध अते वातावरण पक्षी स्रोत है। सौर ऊर्जा प्राप्त करन दीआं तकनोलॉजियां, फोटोवोल्टेक तकनोलॉजी। सोलर पैनल सूरजी रोशनी नूं सीधे तौर ते डायरैक्ट करंट डीसी बिजली विच बदलदे हन जिसनूं बाद विच इनवर्टर राहीं अल्टरनेटिंग करंट एसी विच बदल के वरत्या जांदा है। सोलर थर्मल तकनोलॉजी, इस विच सूरज की गर्मी का वरतों पानी गर्म करन, हवा नूं गर्म करन जां टरबाइना चला के बिजली बनाउण लई कीती जांदी है। सौर ऊर्जा के वख-वख खेतरां विच वरतों इस प्रकार है। घरेलू खेतर विच वरतों, रूफटॉप सोलर पैनल, घरां दीआं छत्तां ते पैनल लगा के पक्खे, लाइटां, एसी अते फ्रिज चलाए जांदे हन। सोलर वाटर हीटर, सर्दियां विच पानी गर्म करन लई बिजली दी बजाए सूरजी ऊर्जा दी वरतों करना। सोलर कुकर अते ड्रायर, भोजन पकाउण अते अनाज फलां नूं सुकाउण लई। सोलर इनवर्टर, बिजली कट्टां दे समें बैटरी नूं सोलर पैनल राहीं चार्ज करना। खेतीबाड़ी खेतर विच इस दी वरतों इस प्रकार है।
ਸੋਲਰ ਵਾਟਰ ਪੰਪ ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਕੰਮ ਆਉਂਦਾ ਹੈ। ਕੋਲਡ ਸਟੋਰੇਜ, ਸੋਲਰ ਊਰਜਾ ਨਾਲ ਚੱਲਣ ਵਾਲੇ ਸ਼ੀਤਕਰ ਕੋਲਡ ਸਟੋਰੇਜ ਜੋ ਸਬਜ਼ੀਆਂ ਅਤੇ ਫਲਾਂ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸੋਲਰ ਫੈਂਸਿੰਗ, ਖੇਤਾਂ ਦੀ ਰਾਖੀ ਲਈ ਵੋਲਟੇਜ ਦੀਆਂ ਝਟਕਾ ਤਾਰਾਂ। ਉਦਯੋਗ ਅਤੇ ਵਪਾਰਕ ਖੇਤਰ ਵਿੱਚ ਵਰਤੋਂ ਇਸ ਪ੍ਰਕਾਰ ਹੈ। ਫੈਕਟਰੀਆਂ ਅਤੇ ਮਿੱਲਾਂ, ਵੱਡੇ ਉਦਯੋਗ ਆਪਣੇ ਬਿਜਲੀ ਦੇ ਭਾਰੀ ਬਿੱਲਾਂ ਨੂੰ ਘਟਾਉਣ ਲਈ ਮੈਗਾਵਾਟ ਪੱਧਰ 'ਤੇ ਸੋਲਰ ਪਲਾਂਟ ਲਗਾਉਂਦੇ ਹਨ। ਆਈਟੀ ਪਾਰਕ ਅਤੇ ਮਾਲ, ਕਮਰਸ਼ੀਅਲ ਮਾਲ ਦਿਨ ਦੇ ਸਮੇਂ ਵੱਧ ਬਿਜਲੀ ਦੀ ਖਪਤ ਨੂੰ ਸੋਲਰ ਊਰਜਾ ਨਾਲ ਪੂਰਾ ਕਰਦੇ ਹਨ। ਜਨਤਕ ਅਤੇ ਸਰਕਾਰੀ ਖੇਤਰ ਵਿੱਚ ਵਰਤੋਂ ਇਸ ਪ੍ਰਕਾਰ ਹੈ। ਸਟ੍ਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਵਿੱਚ ਆਟੋਮੈਟਿਕ ਸੋਲਰ ਲਾਈਟਾਂ। ਰੇਲਵੇ ਅਤੇ ਬੱਸ ਸਟੈਂਡ, ਭਾਰਤੀ ਰੇਲਵੇ ਆਪਣੇ ਸਟੇਸ਼ਨ ਅਤੇ ਕੋਚਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਰਹੀ ਹੈ। ਟ੍ਰੈਫਿਕ ਸਿਗਨਲ, ਬਿਜਲੀ ਗੁੱਲ ਹੋਣ 'ਤੇ ਵੀ ਚੱਲਦੇ ਰਹਿਣ ਵਾਲੇ ਸਿਗਨਲ। ਸੌਰ ਊਰਜਾ ਦੇ ਪ੍ਰਮੁੱਖ ਲਾਭ ਇਸ ਪ੍ਰਕਾਰ ਹਨ। ਆਰਥਿਕ ਬੱਚਤ, ਬਿਜਲੀ ਦੇ ਬਿੱਲਾਂ ਵਿੱਚ 80% ਤੋਂ 100% ਤੱਕ ਦੀ ਕਟੌਤੀ ਹੁੰਦੀ ਹੈ। ਵਾਤਾਵਰਣ ਦੀ ਸੁਰੱਖਿਆ, ਕਾਰਬਨ ਫੁੱਟਪ੍ਰਿੰਟ ਵਿੱਚ ਕਮੀ। ਊਰਜਾ ਆਤਮ ਨਿਰਭਰਤਾ, ਦੂਰ ਦੁਰਾਡੇ ਦੇ ਪਹਾੜੀ ਜਾਂ ਪੇਂਡੂ ਇਲਾਕਿਆਂ ਵਿੱਚ ਜਿੱਥੇ ਬਿਜਲੀ ਦੀਆਂ ਤਾਰਾਂ ਪਹੁੰਚਾਉਣਾ ਔਖਾ ਹੈ, ਉੱਥੇ ਸੋਲਰ ਸਿਸਟਮ ਵਰਦਾਨ ਹੈ। ਰੁਜ਼ਗਾਰ ਦੇ ਮੌਕੇ, ਸੋਲਰ ਪੈਨਲਾਂ ਦੇ ਨਿਰਮਾਣ, ਫਿਟਿੰਗ ਅਤੇ ਮੁਰੰਮਤ ਵਿੱਚ ਲੱਖਾਂ ਨਵੇਂ ਰੁਜ਼ਗਾਰ ਪੈਦਾ ਹੋ ਰਹੇ ਹਨ। ਇੱਥੇ ਅਸੀਂ ਸੌਰ ਊਰਜਾ ਦੀ ਵਰਤੋਂ ਦੇ ਕੁਝ ਹੋਰ ਉਪਯੋਗ ਦੱਸ ਰਹੇ ਹਾਂ, ਜਿਵੇਂ ਕਿ ਖਾਣਾ ਪਕਾਉਣ ਲਈ ਸੂਰਜੀ ਊਰਜਾ। ਸੂਰਜੀ ਊਰਜਾ ਨਾਲ ਖਾਣਾ ਪਕਾਉਣਾ ਬਹੁਤ ਆਸਾਨ ਹੈ। ਰਵਾਇਤੀ ਓਵਨ ਦੀ ਬਜਾਏ ਸੂਰਜੀ ਓਵਨ ਵਿੱਚ ਖਾਣਾ ਪਕਾਉਣ ਨਾਲ ਤੁਸੀਂ ਬਿਜਲੀ ਦੀ ਬਹੁਤ ਸਾਰੀ ਬੱਚਤ ਕਰ ਰਹੇ ਹੋਵੋਗੇ। ਸੌਰ ਊਰਜਾ ਤੋਂ ਪਕਾਇਆ ਗਿਆ ਖਾਣਾ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਉਦਯੋਗਾਂ ਲਈ ਸੂਰਜੀ ਊਰਜਾ, ਭਾਰੀ ਮਸ਼ੀਨਰੀ ਅਤੇ ਉਪਕਰਨਾਂ ਦੀ ਵਰਤੋਂ ਕਾਰਨ ਉਦਯੋਗਾਂ ਨੂੰ ਉੱਚ ਪੱਧਰ ਦੀ ਬਿਜਲੀ ਦੀ ਲੋੜ ਹੁੰਦੀ ਹੈ। ਉਦਯੋਗਾਂ ਨੂੰ ਬਿਜਲੀ ਸਪਲਾਈ ਕਰਨ ਲਈ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੂਰਜੀ ਊਰਜਾ ਦੀ ਵਰਤੋਂ ਨਾਲ ਉਦਯੋਗਾਂ ਦੇ ਬਿਜਲੀ ਦੇ ਬਿੱਲਾਂ ਨੂੰ ਕੰਟਰੋਲ ਵਿੱਚ ਰੱਖਿਆ ਜਾਂਦਾ ਹੈ। ਬੈਟਰੀ ਚਾਰਜਿੰਗ ਲਈ ਸੂਰਜੀ ਊਰਜਾ, ਵੀਡੀਓ ਗੇਮਾਂ ਲਈ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਨੂੰ ਦਿਨ ਦੇ ਸਮੇਂ ਚਾਰਜ ਕੀਤਾ ਜਾ ਸਕਦਾ ਹੈ, ਜਿਸ ਨਾਲ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਉਹਨਾਂ ਨੂੰ ਬੈਕਅਪ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਬਚਾਉਣ ਲਈ ਤੁਸੀਂ ਦਿਨ ਭਰ ਸੂਰਜ ਵਿੱਚ ਇੱਕ ਰਿਜ਼ਰਵ ਬੈਟਰੀ ਬੈਂਕ ਚਾਰਜ ਕਰ ਲੈ ਸਕਦੇ ਹੋ ਅਤੇ ਰਾਤ ਨੂੰ ਇਸ ਦੀ ਵਰਤੋਂ ਕਰ ਸਕਦੇ ਹੋ। ਸੋਲਰ ਵਾਟਰ ਹੀਟਰ, ਸੋਲਰ ਵਾਟਰ ਹੀਟਰ ਸੂਰਜ ਦੀ ਰੋਸ਼ਨੀ ਦੀ ਵਰਤੋਂ ਕਰਕੇ ਪਾਣੀ ਨੂੰ ਗਰਮ ਕਰਨ ਵਾਲੀ ਇੱਕ ਮਸ਼ੀਨ ਹੈ, ਜਿਸ ਵਿੱਚ ਮੁੱਖ ਤੌਰ 'ਤੇ ਸੋਲਰ ਕੁਲੈਕਟਰ, ਪਾਣੀ ਦੀ ਟੈਂਕੀ ਅਤੇ ਪਾਈਪ ਸਿਸਟਮ ਸ਼ਾਮਲ ਹੁੰਦੇ ਹਨ। ਇਹ ਬਿਜਲੀ ਦੇ ਬਿੱਲਾਂ ਨੂੰ ਘਟਾਉਂਦਾ ਹੈ ਅਤੇ ਪ੍ਰਦੂਸ਼ਣ ਮੁਕਤ ਹੈ। ਸੋਲਰ ਕੁਲੈਕਟਰ ਸੂਰਜ ਦੀਆਂ ਕਿਰਨਾਂ ਨੂੰ ਸੋਖ ਕੇ ਪਾਣੀ ਨੂੰ ਗਰਮ ਕਰਦਾ ਹੈ ਅਤੇ ਸਟੋਰੇਜ ਟੈਂਕ ਗਰਮ ਪਾਣੀ ਨੂੰ ਸੁਰੱਖਿਅਤ ਰੱਖਦਾ ਹੈ, ਜਿਸ ਵਿੱਚ PUF ਇੰਸੂਲੇਸ਼ਨ ਹੁੰਦੀ ਹੈ ਜੋ ਪਾਣੀ ਨੂੰ ਲੰਬੇ ਸਮੇਂ ਤੱਕ ਗਰਮ ਰੱਖਦੀ ਹੈ। ਇਸ ਨਾਲ ਬਿਜਲੀ ਜਾਂ ਗੈਸ ਦੀ ਖਪਤ ਬਹੁਤ ਘੱਟ ਹੁੰਦੀ ਹੈ। ਇਹ ਕਿਸੇ ਕਿਸਮ ਦਾ ਪ੍ਰਦੂਸ਼ਣ ਨਹੀਂ ਕਰਦੀ ਅਤੇ ਵਾਤਾਵਰਨ ਲਈ ਬਹੁਤ ਹੀ ਲਾਹੇਵੰਦ ਹੈ। ਇਸ ਦੀ ਵਰਤੋਂ ਘਰਾਂ, ਹੋਟਲਾਂ ਅਤੇ ਹਸਪਤਾਲਾਂ ਵਿੱਚ ਹੁੰਦੀ ਹੈ। ਸੋਲਰ ਪਾਵਰਡ ਪੰਪ, ਸੋਲਰ ਪਾਵਰਡ ਪੰਪ ਇੱਕ ਅਜਿਹੀ ਤਕਨੀਕ ਹੈ ਜੋ ਪਾਣੀ ਖਿੱਚਣ ਲਈ ਸੂਰਜ ਦੀ ਰੋਸ਼ਨੀ ਤੋਂ ਊਰਜਾ ਦੀ ਵਰਤੋਂ ਕਰਦੀ ਹੈ। ਇਸ ਦੇ ਮੁੱਖ ਹਿੱਸੇ ਸੋਲਰ ਪੈਨਲ, ਕੰਟਰੋਲਰ ਅਤੇ ਪੰਪ ਮੋਟਰ ਹਨ। ਇਹ ਖੇਤੀ ਅਤੇ ਸਿੰਚਾਈ ਲਈ ਡੀਜ਼ਲ ਜਾਂ ਬਿਜਲੀ ਦਾ ਇੱਕ ਵਧੀਆ ਅਤੇ ਸਾਫ ਵਿਕਲਪ ਹੈ। ਇਹ ਸੂਰਜ ਦੀ ਰੋਸ਼ਨੀ ਦੁਆਰਾ ਸੰਚਾਲਿਤ ਹੁੰਦਾ ਹੈ ਅਤੇ ਬਿਜਲੀ ਅਤੇ ਡੀਜ਼ਲ ਦੀ ਲਾਗਤ ਨੂੰ ਖਤਮ ਕਰਦਾ ਹੈ। ਕੋਈ ਧੂੰਆਂ ਜਾਂ ਪ੍ਰਦੂਸ਼ਣ ਨਹੀਂ ਕਰਦਾ ਅਤੇ ਵਾਤਾਵਰਨ ਲਈ ਬਹੁਤ ਵਧੀਆ ਹੈ। ਸਰਕਾਰ ਨੇ ਖਾਸ ਤੌਰ 'ਤੇ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਆਰਥਿਕ ਅਤੇ ਊਰਜਾ ਦੇ ਖੇਤਰ ਵਿੱਚ ਮਜ਼ਬੂਤ ਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨਾਮ ਹੈ ਪ੍ਰਧਾਨ ਮੰਤਰੀ ਕੁਸਮ ਯੋਜਨਾ, ਅਰਥਾਤ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਥਾਨ ਮਹਾਅਭਿਆਨ। PM ਕੁਸਮ ਯੋਜਨਾ ਕਿਸਾਨਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਅਤੇ ਸਿੰਚਾਈ ਦੀ ਸਹੂਲਤ ਦੇਣ ਲਈ ਕੇਂਦਰ ਸਰਕਾਰ ਦੀ ਇੱਕ ਵੱਡੀ ਪਹਿਲ ਹੈ। ਇਸ ਯੋਜਨਾ ਦੇ ਤਹਿਤ ਸੋਲਰ ਪਲਾਂਟ ਅਤੇ ਸੋਲਰ ਪੰਪ ਲਗਾਉਣ ਲਈ ਕਾਫ਼ੀ ਸਾਰੀਆਂ ਸਬਸਿਡੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਯੋਜਨਾ ਇਸ ਪ੍ਰਕਾਰ ਹੈ, ਯੋਜਨਾ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਭਾਗ ਏ, ਭਾਗ ਬੀ, ਭਾਗ ਸੀ। ਭਾਗ ਏ, ਬੰਜਰ ਜਾਂ ਖੇਤੀਬਾੜੀ ਜ਼ਮੀਨ 'ਤੇ 500 ਕਿਲੋਵਾਟ ਤੋਂ 2 ਮੈਗਾਵਾਟ ਤੱਕ ਦੇ ਸੂਰਜੀ ਪਲਾਂਟ ਸਥਾਪਿਤ ਕਰਨਾ। ਇਸ ਬਿਜਲੀ ਨੂੰ ਬਿਜਲੀ ਕੰਪਨੀਆਂ ਇੱਕ ਨਿਸ਼ਚਿਤ ਦਰ 'ਤੇ
ਖਰੀਦਦੀਆਂ ਹਨ।

0: ये आकाशवाणी दिल्ली का इंद्रप्रस्थ चैनल है, आइए सुनते हैं समाचार।
1: नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने अज नवी दिल्ली विच विकसित भारत लई नशा मुक्त युवा संकल्प मुहिम की शुरुआत की है। श्री मोदी ने जोर देके कहा कि नौजवानों नूं नशे तो दूर रहना चाहिए ते एक सेहतमंद जीवन शैली अपनानी चाहिए है। राष्ट्रपति द्रौपदी मुर्मू ने अज सवेरे राष्ट्रपति भवन विखे एक समारोह विच प्रेजिडेंट्स बॉडीगार्ड सोल्जर थन दिल्ली 2026 नूं हरी झंडी विखा के रवाना किया। अमरीका विच भारत के राजदूत विनय मोहन क्वात्रा ने कहा कि जेकर पाकिस्तान आपसी मुद्दे से भारत का सहयोग चाहता है तो उसनू पहला अपने दहशतगर्दी ढांचे नू तबाह करना होगा। अमरीकी राष्ट्रपति डोनाल्ड ट्रंप ने ईरान खिलाफ तजवीजशुदा फौजी हमले नू मुलतवी करने का फैसला किया है। बैडमिंटन च भारत की तन्वी शर्मा ने ताइपी ओपन सुपर खिताब जीत लिया है। प्रधानमंत्री नरेंद्र मोदी ने अज नवी दिल्ली विच विकसित भारत लई नशा मुक्त नौजवान संकल्प मुहिम की शुरुआत की। वर्चुअली संबोधन करदिआं उन्हां जोर देके कहा कि विकसित भारत लई नौजवानां लई शरीरक तौर ते सेहतमंद, मानसिक तौर ते मजबूत अते आत्म विश्वास नाल भरपूर होना चाहिए है। श्री मोदी ने जोर देके कहा कि नौजवानों नूं नशिआं तों दूर रहना चाहिए ते एक सेहतमंद जीवन शैली अपनानी चाहिए है। प्रधानमंत्री ने ऐलान किया कि नशा मुक्ति लई 100 हफ्तियां दी जन भागीदारी मुहिम शुरू की जाएगी, जिस तहत देश भर विच हर ऐतवार नूं हफ्तावारी प्रोग्राम होणगे। श्री मोदी ने कहा कि नशा लोकां नूं उनां दे उद्देशां तों भटकाउंदा है अते उनां नूं अपने सुपनिआं नूं पूरा करन तों रोकदा है। ਇਹ ਦੇਸ਼ ਦੀ ਤਾਕਤ ਨੂੰ ਵੀ ਕਮਜ਼ੋਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਦੇ ਗੰਭੀਰ ਨਤੀਜਿਆਂ ਨੂੰ ਸਮਝਣਾ ਚਾਹੀਦਾ ਹੈ।
2: ਨਸ਼ਾ ਕੇਵਲ ਸਰੀਰ ਕੋ ਨੁਕਸਾਨ ਨਹੀਂ ਪਹੁੰਚਾਤਾ, ਨਸ਼ਾ ਇੱਕ ਮਾਂ ਕੀ ਮੁਸਕਾਨ ਛਿਨ ਲੇਤਾ ਹੈ ਔਰ ਜਬ ਪਰਿਵਾਰ ਮੇ ਸਮਾਜ ਮੇ ਐਸਾ ਹੋਤਾ ਹੈ ਰਾਸ਼ਟਰ ਕੀ ਸ਼ਕਤੀ ਵੀ कमजोर पड़ जाती है और इसलिए दुश्मन देश भी षड्यंत्र करके हमारे देश के युवाओं को इस नशे की लत में खींचने के लिए कोई कोशिश बाकी नहीं रखते हैं और इसलिए हमें हर एक युवा को नशे के चुंगल में फंसने से बचाना है।
1: उन्होंने जोर देके कहा कि नशे की लत नूं दूर करने समय सिर माहिरां की मदद अते इलाज लिया जाना चाहिए है। श्री मोदी ने कहा कि परिवारों नूं चेतावनी के संकेतों नूं छेती पछाणना चाहिए ते खुली गलबात नूं उत्साहित करना चाहिए है। प्रधानमंत्री ने यह भी कहा कि इकल्लापन, असाधारण व्यवहार, गलबात तो बचना, देर रात तक बाहर रहना या वार वार पैसे मंगण वर्गियां आदतां नशे की लत के शुरुआती संकेत हो सकते ने। उन्होंने स्कूलों, कालजा ते यूनिवर्सिटी के अध्यापकों नूं विद्यार्थियों नाल नशे की लत के खतरों बारे नियमित तौर पर चर्चा करने की अपील भी की। इस समारोह च 28,000 थावां तों 1 करोड़ तों वध नौजवानों ने हिस्सा लिया। पंजाब विच सूबे के 7 विद्यक अदारियां के हजारां विद्यार्थियों ने अज नशा मुक्त युवा भारत संकल्प अभियान विच हिस्सा लिया। पंजाब दीआं यूनिवर्सिटियां दे ज्यादातर विद्यार्थी, जिन्हां विचों बहुत सारे NSS वॉलंटियर भी सन, इस राय दे सन कि नशा मुक्त भारत की दिशा विच वध तों वध अते सकारात्मक नतीजे प्राप्त करन लई अजिहियां मुहिमां नूं उत्साहित करना समाज की समूहक जिम्मेवारी है।
3: मेरा नाम सुनंदा शर्मा है और मैं DAV यूनिवर्सिटी की छात्रा हूँ, साथ ही में मैं NSS की वॉलंटियर भी हूँ। आज का जो अभियान नशा मुक्त युवा फॉर विकसित भारत हमारे आदरणीय श्री प्रधानमंत्री नरेंद्र मोदी जी द्वारा चलाया गया है। युवा होने के नाते मुझे ऐसा लगता है कि ये सिर्फ सरकार की ही जिम्मेदारी नहीं है बल्कि ये हम सबकी जिम्मेदारी है। जब भी सरकार कोई अभियान चलाती है तो ये हम सबकी जिम्मेदारी होती है उसको आगे बढ़ाना। नशा एक ऐसी चीज है जो सिर्फ हमारे अपने शरीर को नहीं, हमारी सेहत को नहीं, बल्कि हमारे समाज को, हमारे परिवार को, हमारे रिश्तों को, सबको बर्बाद करता है। तो हमें समाज के तौर पे और अपने आसपास के लोगों को अवेयर करना चाहिए कि नशे से दूर रहें।
1: फगवाड़ा स्थित लवली प्रोफेशनल यूनिवर्सिटी के पीयूष सैनी ने कहा कि ऐसी यूनिवर्सिटी विच नशा मुक्त भारत लई संकल्प लिया है।
4: मायसेल्फ पीयूष सैनी, मैं लवली प्रोफेशनल यूनिवर्सिटी का छात्र, आज प्रधानमंत्री श्री नरेंद्र मोदी द्वारा आयोजित नशा मुक्त युवा अभियान का हिस्सा बना, जहां मैंने, मेरे दोस्तों और मेरे प्रिय सहपाठियों ने मिलकर एक संकल्प लिया नशा मुक्त भारत की। अब हमारी ये जिम्मेदारी है केवल हम खुद नहीं बल्कि अपने आसपास के लोगों और रिश्तेदारों को भी इस मुहिम में जोड़े और एक विकसित भारत की तरफ आगे बढ़े।
1: मोहाली स्थित चंडीगढ़ यूनिवर्सिटी विच विद्यार्थियों ने नशा ना करन अते नशा मुक्त भारत की सिरजना लई नशे विरुद्ध लड़ाई विच दूजियां दी मदद करन दी सहुं चुकी। पंजाब दे राजपाल गुलाब चंद कटारिया ने चंडीगढ़ विखे नौजवानां नाल मिल के इस मुहिम की शुरुआत मौके शमूलियत की। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਰੋਹ ਵਿਚ ਪ੍ਰੈਜੀਡੈਂਟਸ ਬਾਡੀਗਾਰਡ ਸੋਲਜਰਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਿਜ਼ੋਰਮ ਦੇ ਰਾਜਪਾਲ ਜਨਰਲ ਵੀ ਕੇ ਸਿੰਘ ਵੀ ਮੌਜੂਦ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਲਈ ਦੌੜੋ, ਸੈਨਿਕਾਂ ਨਾਲ ਦੌੜੋ ਦੇ ਫਲਸਫੇ ਤੋਂ ਪ੍ਰੇਰਿਤ ਸੋਲਜਰਥਨ ਨਾਗਰਿਕਾਂ ਤੇ ਹਥਿਆਰਬੰਦ ਬਲਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਵਿਲੱਖਣ ਮੰਚ ਹੈ। ਇਹ ਸਮਾਗਮ ਦੇਸ਼ ਦੇ ਸੈਨਿਕਾਂ ਦੇ ਸਮਰਪਣ, ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦਾ ਹੈ ਤੇ ਨਾਗਰਿਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਉਨ੍ਹਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕੁਆਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਪਾਕਿਸਤਾਨ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਭਾਰਤ ਦੇ ਫੈਸਲੇ ਦੇ ਵਿਰੋਧ ਵਿਚ ਹਾਲ ਹੀ ਵਿਚ ਇਸਲਾਮਾਬਾਦ ਚ ਇਕ ਕਾਨਫਰੰਸ ਦਾ ਆਯੋਜਨ ਕੀਤਾ ਸੀ। ਇਕ ਨਿਊਜ਼ ਮੈਗਜ਼ੀਨ ਚ ਪ੍ਰਕਾਸ਼ਿਤ ਇਕ ਲੇਖ ਵਿਚ ਸ੍ਰੀ ਕੁਆਤਰਾ ਨੇ ਸਿੰਧੂ ਜਲ ਸੰਧੀ ਦੇ ਮੁੱਦੇ ਤੇ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣ ਲਈ ਇਕ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣਾ ਅਤੇ ਘਰੇਲੂ ਨਾਕਾਮੀਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣਾ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੀ ਪਾਕਿਸਤਾਨ ਦੀ ਨੀਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖਿਲਾਫ ਤਜਵੀਜ਼ਸ਼ੁਦਾ ਫੌਜੀ ਹਮਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਇਹ ਫੈਸਲਾ ਈਰਾਨ ਅਤੇ ਕੁਝ ਪੱਛਮੀ ਏਸ਼ੀਆਈ ਦੇਸ਼ਾਂ ਦੀ ਬੇਨਤੀ ਤੇ ਗੱਲਬਾਤ ਦਾ ਮੌਕਾ ਦੇਣ ਲਈ ਕੀਤਾ ਗਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਮਝੌਤੇ ਦੀ ਸੰਭਾਵਨਾ ਕਾਰਨ ਹਮਲੇ ਨੂੰ ਮੁਲਤਵੀ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਜਵੀਜ਼ਸ਼ੁਦਾ ਸਮਝੌਤੇ ਵਿਚ ਹੌਰਮੂਸ ਜਲ ਮਾਰਗ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਰੋਕ ਸ਼ਾਮਲ ਹੈ। ਈਰਾਨ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ। ਪਹਿਲਾਂ ਸ੍ਰੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਜਹਾਜ਼ਾਂ ਤੇ ਹਮਲੇ ਬੰਦ ਨਹੀਂ ਕਰਦਾ ਅਤੇ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਤਾਂ ਅਮਰੀਕਾ ਫੌਜੀ ਕਾਰਵਾਈ ਤੇਜ਼ ਕਰੇਗਾ। ਨੌਜਵਾਨ ਮਾਮਲੇ ਦੇ ਖੇਡ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿਚ 84ਵੇਂ ਸੰਡੇ ਔਨ ਸਾਈਕਲ ਸਮਾਰੋਹ ਚ ਸ਼ਿਰਕਤ ਕੀਤੀ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਇਸ ਸਮਾਗਮ ਵਿਚ ਵਿਦਿਆਰਥੀਆਂ, ਫਿਟਨੈਸ ਪ੍ਰੇਮੀਆਂ, ਸਾਈਕਲ ਚਾਲਕਾਂ ਪਰਿਵਾਰਾਂ ਅਤੇ ਨੌਜਵਾਨ NCC ਕੈਡਿਟਾਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਸਮਰਥਨ ਵਿਚ ਹਿੱਸਾ ਲਿਆ। ਭਾਰਤ ਦੀ ਤਨਵੀ ਸ਼ਰਮਾ ਨੇ ਵੀਅਤਨਾਮ ਦੀ ਗੁਇਨ ਥੁਈ ਲਿਨ ਨੂੰ ਫਾਈਨਲ ਚ 21-16 ਨਾਲ ਹਰਾ ਕੇ ਤਾਈਪੀ ਓਪਨ ਸੁਪਰ ਖਿਤਾਬ ਜਿੱਤ ਲਿਆ ਹੈ। ਇਹ ਉਸਦਾ ਪਹਿਲਾ BWF ਵਰਲਡ ਟੂਰ ਖਿਤਾਬ ਹੈ। 17 ਸਾਲਾ ਤਨਵੀ ਤਾਈਵਾਨ ਦੀ ਤਾਈ ਜ਼ੂ ਜ਼ਿੰਗ ਨੂੰ ਪਛਾੜ ਕੇ ਤਾਈਪੀ ਓਪਨ ਬੈਡਮਿੰਟਨ ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਹੈ। ਉਹ 2008 ਵਿਚ ਸਾਇਨਾ ਨਹਿਵਾਲ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ ਹੈ। ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਤਮਗੇ ਜਿੱਤਣ ਦੀ ਮੁਹਿੰਮ ਆਖਰੀ ਦਿਨ ਵਿਚ ਦਾਖਲ ਹੋ ਰਹੀ ਹੈ। ਭਾਰਤ ਨੂੰ ਜੁਡੋ ਤੇ ਟਰੈਕ ਸਾਈਕਲਿੰਗ ਰਾਹੀਂ ਤਮਗਿਆਂ ਦੀ ਗਿਣਤੀ ਵਧਾਉਣ ਦਾ ਆਖਰੀ ਮੌਕਾ ਮਿਲੇਗਾ। ਖੇਡਾਂ ਦੇ 10ਵੇਂ ਦਿਨ ਕੱਲ੍ਹ ਭਾਰਤ 4 ਵੱਖ ਵੱਖ ਮੁਕਾਬਲਿਆਂ ਵਿਚ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਨੇ ਸੋਨੇ ਦੇ 13, ਚਾਂਦੀ ਦੇ 17 ਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 39 ਤਮਗੇ ਜਿੱਤੇ ਨੇ। ਭਾਰਤ ਦੇ ਖਾਤੇ ਵਿਚ ਸਭ ਤੋਂ ਵੱਧ 10 ਤਮਗੇ ਮੁੱਕੇਬਾਜ਼ੀ ਤੋਂ ਆਏ ਨੇ। ਭਾਰਤੀ ਮੁੱਕੇਬਾਜ਼ਾਂ ਨੇ ਸੋਨੇ ਤੇ 7 ਤਮਗੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 3 ਚਾਂਦੀ ਦੇ ਤਮਗੇ ਵੀ ਜਿੱਤੇ ਨੇ। ਗਲਾਸਕੋ ਵਿਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਅਹਿਮਦਾਬਾਦ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਤੇ ਹੋਸਟ ਬੈਟਨ ਸੌਂਪਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ